0: Jeremy. Chinar Beats with Harshi Diva, only on Radio Chinar 90.4 FM.
1: ਉਹ ਮੈਨੂੰ ਇੱਕ ਮੋਟਰਸਾਈਕਲ ਦਿਲਾ ਦੋ ਨਾ।
2: ਕੁਝ ਹੋਰ ਮੰਗ ਲੈਣਾ? ਮੋਟਰਸਾਈਕਲ ਨਹੀਂ,
3: ਦਿਲਾ ਦੀਜੀਏ ਨਾ।